ਸਤਿਗਲ ਜੀ ਮੈਂ ਹਾਂ ਹਰਪ੍ਰਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ

0: ਜੀ ਮੈਂ ਜੀ ਸੋਡੀਓ ਕਿਦਾਂ ਦੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਮੇਰੀ ਨਾ ਠੀਕ ਹੈ ਮਰ ਮਰ ਕੇ ਨਾ ਬੈਂਡ ਵਜੀ ਹੋਈ ਹੈ ਯਾਰ ਪਤਾ ਨਹੀਂ ਸਭ ਕੋਈ ਨਾ ਕਿਸੇ ਮੈਨੂੰ ਲੱਗ ਰਿਹਾ ਕੋਲਡ ਵਾਲਾ ਸੀਨ ਜੋ ਹੈ ਉਹ ਹੋ ਰਿਹਾ ਤਾਂ ਮੇਰਾ ਵੀ ਜੋ ਕੋਲਡ ਸੇ ਬੁਰਾ ਹਾਲ ਜੋ ਹੈ ਉਹ ਹੋ ਚੁੱਕਾ ਹੈ ਸੋ ਅਗਰ ਆਪਕੋ ਇਹ ਸੀਨ ਹੈ ਤਾਂ ਪਲੀਜ਼ ਥੋੜ੍ਹਾ ਸਾ ਧਿਆਨ ਰੱਖੋ ਲੇਕਿਨ ਆਪ ਥੋੜ੍ਹਾ ਸਾ ਧਿਆਨ ਰੱਖੋ ਬਾਲੀਵੁੱਡ ਮੇ ਦਿਮਾਗ ਲਗਾਨਾ ਆਪਣੇ ਮਤਲਬ ਮਿਊਜ਼ਿਕ ਪੇ
1: ਰੇਡੀਓ ਓਲਿਵ ਪਰ
0: एक चुटकी सॉन्ग में मैं सिर्फ चार सेकंड की ही चुटकी भर सॉन्ग सुना रही हूँ आपको बताओ ये कौन सा गाना है अगर आपको पता है गाना कौन सा तो फटाफट से फोन उठाओ और उसमें वॉइस नोट भेजो हे सिमरन अपना नाम बताओ और भेज दो 3311063 पर जी हाँ 3311063 पे क्विकली आपका जवाब दो मैं आपको वापस से सुना रही हूँ यार वॉइस नोट भेजना लिख के मत भेजना चलो फिर आपके लिए पेश खिदमत है ये कूल वाला गाना बाहर तो कूल कुछ नहीं लेकिन गाना तो कूल हो ही सकता है
2: रेडियो ऑलिव पर आने वाला गाना कूल सॉन्ग ऑफ द आवर